ਕੰਧ ਜੁਗਾ ਜੁਗਾ ਤਰ੍ਹਾਂ ਤੱਕ ਕਾਇਮ ਰਹਾ ਸੀ ਅਤੇ ਸਾਡੇ ਕਾਜ ਦੀ ਯਾਦਗਾਰ ਬਣ ਸੀ। ਹੁਣ ਇਹ ਕੱਚੀ ਕੰਧ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿੱਚ ਸ਼ੀਸ਼ੇ ਦੇ ਫਰੇਮ ਵਿੱਚ ਮਹਿਫੂਜ਼ ਹੈ ਅਤੇ ਅੱਜ ਵੀ ਮੌਜੂਦ ਹੈ। ਲੱਖਾਂ ਸੰਗਤਾਂ ਅੱਜ ਹੀ ਪਵਿੱਤਰ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਪਏ ਹਨ। ਬਾਅਦ ਵਿੱਚ ਮਹਾਰਾਜਾ ਨੂੰ ਨਿਹਾਲ ਨੇ ਹੀ ਸਥਾਨ ਨੂੰ ਪੱਕਾ ਗੁਰੂ ਅਸਥਾਨ ਬਣਵਾ ਦਿੱਤਾ। ਆਪ ਜੀ ਦੇ ਡੂ ਪੁੱਤਰ ਸ਼੍ਰੀ ਚੰਦ ਅਤੇ ਸ਼੍ਰੀ ਲਖਮੀ ਦਾਸ ਜੀ ਥਏ ਹਨ। ਗੁਰੂ ਨਾਨਕ ਦੇਵ ਜੀ ਹੀ ਦੁਨੀਆਂ ਵਿੱਚ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਰਾਸਤਾ ਦਿਖਾਉਣ ਆਏ ਹਨ। ਇੱਕ ਡੀਂ ਸੁਲਤਾਨਪੁਰ ਦੇ ਨਾਲ ਬਹਿੰਦੀ ਬੇਈ ਨਦੀ ਵਿੱਚ ਗੁਰੂ ਜੀ ਇਸ਼ਨਾਨ ਕਰਨ ਗਏ ਅਤੇ ਤ੍ਰੈ ਡੀ ਤੱਕ ਬਾਹਰੋਂ ਨਾ ਨਿਕਲੇ। ਲੋਕਾਂ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਡੁੱਬ ਗਏ ਹਨ, ਪਰ ਤ੍ਰੈ ਡੀ ਬਾਅਦ ਗੁਰੂ ਜੀ ਬਾਹਰੋਂ ਨਿਕਲੇ ਅਤੇ ਸੱਚਖੰਡ ਵਿੱਚੋਂ ਆਵਾਜ਼ ਆਈ, ਦੁਰਕੀ ਬਾਣੀ ਮੂਲ ਮੰਤਰ ਦੇ ਪਾਠ ਦਾ ਉਚਾਰਨ ਕੀਤਾ ਅਤੇ ਨਾਰਾ ਦਿੱਤਾ ਕਿ ਨਾ ਤਾਂ ਕੋਈ ਹਿੰਦੂ ਹੈ ਅਤੇ ਨਾ ਹੀ ਕੋਈ ਮੁਸਲਮਾਨ। ਹੀ ਗੱਲ 'ਤੇ ਰੋਲਾ ਪੈ ਗਿਆ ਅਤੇ ਇਤਰਾਜ਼ ਵੀ ਥੀ ਗਿਆ, ਪਰੰਤੂ ਗੁਰੂ ਜੀ ਸਾਰਿਆਂ ਨੂੰ ਸਮਝਾਇਆ ਕਿ ਆਦਮੀ ਨੂੰ ਆਦਮੀ ਹੀ ਬਣਨਾ ਚਾਹੀਦੇ, ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਆਪਣੇ ਮਿਸ਼ਨ ਨੂੰ ਪੂਰਾ ਕਰਨ ਕਿਤੇ ਗੁਰੂ ਜੀ ਚਾਰੋਂ ਦਿਸ਼ਾਵਾਂ ਵਿੱਚ ਚਾਰ ਲੰਬੀ ਯਾਤਰਾਵਾਂ ਕੀਤੀ, ਜਿਨ੍ਹਾਂ ਨੂੰ ਚਾਰ ਉਦਾਸੀਆਂ ਆਖਾ ਵੇਂਦੇ। ਇਹਨਾਂ ਚਾਰ ਯਾਤਰਾਵਾਂ ਵਿੱਚ ਗੁਰੂ ਜੀ ਨੇ ਦੇਸ਼ ਵਿਦੇਸ਼ਾਂ ਦਾ ਭ੍ਰਮਣ ਕੀਤਾ ਅਤੇ ਲੋਕਾਂ ਨੂੰ ਸੱਚ ਦੇ ਰਾਸਤੇ ਚੱਲਣ ਕਿਤੇ ਪ੍ਰੇਰਿਤ ਕੀਤਾ। ਗੁਰੂ ਜੀ ਨੇ ਪਹਾੜਾਂ 'ਤੇ ਬੈਠੇ ਯੋਗੀਆਂ ਅਤੇ ਸਿੱਧ ਪੁਰਖਾਂ ਕੋਲੋਂ ਗਏ ਅਤੇ ਨਾਲ ਵਾਰਤਾਲਾਪ ਵੀ ਕੀਤਾ। ਉਹਨਾਂ ਨੂੰ ਦੁਨੀਆਂ ਵਿੱਚ ਵੰਜ ਕੇ ਪਰਮਾਤਮਾ ਦੇ ਨਾਲ ਲੋਕਾਂ ਨੂੰ ਜੋੜਨ ਕਿਤੇ ਪ੍ਰੇਰਿਤ ਕਰਨ ਦੀ ਗੱਲ ਆਖੀ। ਕਈ ਹਿੰਦੂ, ਜੈਨ ਅਤੇ ਬੁੱਧ ਧਰਮ ਤੀਰਥ ਸਥਲਾਂ ਦੀ ਯਾਤਰਾ ਕਰਨ ਦੇ ਬਾਅਦ ਗੁਰੂ ਜੀ ਮੱਕੇ ਦੀ ਯਾਤਰਾ ਕੀਤੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸ਼ਿਸ਼ਿਆ ਮਰਦਾਨਾ ਹੈ ਜੋ ਕਿ ਮੁਸਲਮਾਨ ਹੈ, ਅਤੇ ਉਹ ਆਪਣੇ ਜੀਵਨ ਕਾਲ ਵਿੱਚ ਇੱਕ ਵਾਰ ਮੱਕੇ ਵੰਜ ਕੇ ਸੱਚੇ ਮੁਸਲਮਾਨ ਥੀਵਣ ਦਾ ਫਰਜ਼ ਪੂਰਾ ਕਰਨਾ ਚਾਹੁੰਦਾ ਹੈ। ਗੁਰੂ ਜੀ ਮਰਦਾਨੇ ਨਾਲ ਮੱਕੇ ਪਹੁੰਚ ਗਏ। ਗੁਰੂ ਜੀ ਮੱਕਾ ਪਹੁੰਚੇ ਤਾਂ ਉਹ ਥੱਕ ਗਏ ਹਨ ਅਤੇ ਹਾਜ਼ੀਆਂ ਦੇ ਆਰਾਮ ਕਿਤੇ ਬਣੀ ਆਰਾਮ ਗਾਹ ਵਿੱਚ ਮੱਕੇ ਵਾਲੀ ਤਰਫ ਪੇਰ ਕਰਕੇ ਲੇਟ ਗਏ। ਹਾਜ਼ੀਆਂ ਦੀ ਸੇਵਾ ਕਰਨ ਵਾਲਾ ਖਾਤਿਮ, ਜਿਹਦਾ ਨਾਂ ਜਿਉਨ ਹੈ, ਉਹ ਇਹ ਦੇਖ ਕੇ ਬਹੁ ਗੁੱਸੇ ਥਿਆ। ਹੁਣ ਗੁਰੂ ਜੀ ਕੋ ਆਖਿਆ, ਕਿਆ ਤੁਹਾਨੂੰ ਡਿੱਸਦਾ ਨਹੀਂ ਕਿ ਤੁਸੀਂ ਮੱਕੇ ਮਦੀਨੇ ਵਾਲੇ ਪਾਸੇ ਪੇਰ ਕਰਕੇ ਲੇਟੇ ਹੋ? ਤਾਂ ਗੁਰੂ ਜੀ ਆਖਿਆ, ਉਹ ਬਹੁ ਥੱਕੇ ਹੋਏ ਹਨ ਅਤੇ ਆਰਾਮ ਕਰਨਾ ਚਾਹੁੰਦੇ ਹਨ। ਭਲੇ ਲੋਕਾਂ, ਜਿਹੜੇ ਪਾਸੇ ਖੁਦਾ ਨਾ ਹੋਵੇ ਹੂੰ ਪਾਸੇ ਮੇਡੇ ਪੇਰ ਕਰ ਦੇਵੋ। ਤਾਂ ਜਿਉਣ ਕੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਸਮਝ ਆ ਗਈ ਕਿ ਖੁਦਾ ਤਾਂ ਸਾਰੀ ਦਿਸ਼ਾਵਾਂ ਵਿੱਚ ਹੈ। ਗੁਰੂ ਜੀ ਜਿਉਣ ਕੂ ਸਮਝਾਇਆ ਕਿ ਚੰਗੇ ਕਰਮ ਕਰੋ ਅਤੇ ਖੁਦਾ ਕੂ ਯਾਦ ਕਰੋ, ਇਹੋ ਸੱਚਾ ਸਦਕਾ ਹੈ। ਇੱਕ ਵਾਰ ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ ਮੁਲਤਾਨ ਪਹੁੰਚ ਗਏ ਅਤੇ ਉੱਥੋਂ ਪਹਿਲੇ ਹੀ ਬਹੁ ਪੀਰ ਫਕੀਰ ਹਨ। ਉਹਨਾਂ ਕੋਲ ਜਿਹੜੇ ਵੇਲੇ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਮੁਲਤਾਨ ਆਏ ਹਨ ਅਤੇ ਪੀਰ ਬਾਵਲ ਹੱਕ ਪ੍ਰੀਖਿਆ ਗਿਣਨ ਕੀਤੇ ਦੁੱਧ ਦਾ ਭਰਿਆ ਕਟੋਰਾ ਗੁਰੂ ਪਾਤਸ਼ਾਹ ਕੋਲੋਂ ਭੇਜਿਆ। ਮਰਦਾਨਾ ਜੀ ਬਹੁ ਖੁਸ਼ ਥੀ ਗਏ ਕਿ ਖਾਤਿਰਦਾਰੀ ਥੀਂਦੀ ਪਈ ਹੈ, ਪਰ ਬਾਬਾ ਨਾਨਕ ਜੀ ਇੱਕ ਚਮੇਲੀ ਦਾ ਫੁੱਲ ਦੁੱਧ ਦੇ ਉੱਤੇ ਰੱਖ ਕੇ ਸੇਵਕ ਨੂੰ ਆਖਿਆ, ਇੱਕੂ ਵਾਪਸ ਬਾਵਲ ਹੱਕ ਕੇ ਨੇ ਘਿਣ ਵੰਜੋ। ਮਰਦਾਨਾ ਜੀ ਬੜੇ ਹੈਰਾਨ ਥੀ ਕੇ ਪੁੱਛਿਆ ਕਿ ਇਹ ਕਿਆ ਕੋਤਕ ਕੀਤੇ ਵੇ? ਗੁਰੂ ਜੀ ਸਮਝਾਇਆ ਕਿ ਬਾਵਲ ਹੱਕ ਸਾਨੂੰ ਇਹ ਸੰਦੇਸ਼ ਭੇਜਿਆ ਹੈ ਕਿ ਮੁਲਤਾਨ ਪੀਰਾਂ ਨਾਲ ਪੁਰ ਹੈ, ਮਤਲਬ ਜਿਵੇਂ ਇਹ ਦੁੱਧ ਦਾ ਕਟੋਰਾ ਭਰਿਆ ਪਏ ਇਵੇਂ ਮੁਲਤਾਨ ਵਿੱਚ ਆਪ ਕੀਤੇ ਜਾ ਕੇ ਨਹੀਂ। ਪਰ ਮੈਂ ਜਵਾਬ ਦਿੱਤੇ ਕਿ ਜਿਵੇਂ ਕਿ ਫੁੱਲ ਦੁੱਧ ਦੇ ਉੱਤੇ ਠਹਿਰ ਗਏ ਅਤੇ ਆਪਣੀ ਸੁਗੰਧੀ ਵੀ ਦੇਂਦਾ ਪਏ, ਇਵੇਂ ਹੀ ਮੈਂ ਮੁਲਤਾਨ ਵਿੱਚ ਰਹਿ ਕੇ ਅਕਾਲ ਪੁਰਖ ਦੇ ਗਿਆਨ ਦਾ ਪ੍ਰਚਾਰ ਕਰੇ ਸਾਂ। ਬਾਵਲ ਹੱਕ ਗੁਰੂ ਸਾਹਿਬ ਜੀ ਦਾ ਜਵਾਬ ਸੁਣ ਕੇ ਕਾਫੀ ਪ੍ਰਭਾਵਿਤ ਥਿਆ ਅਤੇ ਗੁਰੂ ਸਾਹਿਬ ਜੀ ਨੂੰ ਮਿਲਣ ਆਇਆ। ਅੱਜ ਰਾਤ ਨੂੰ ਭੋਜਨ ਆਪ ਮੇਰੇ ਘਰ ਚੱਲ ਕੇ ਕਰੋ ਜੀ, ਅਤੇ ਮੈਨੂੰ ਦੱਸੋ ਸਬਜ਼ੀ ਕਿਹੜੀ ਖਾਸੋ? ਗੁਰੂ ਸਾਹਿਬ ਖਿਲ ਕੇ ਆਖਣ ਲੱਗੇ, ਹੇ ਬਾਵਲ ਹੱਕ ਜੀ, ਆਪ ਜੀ ਜੋ ਵੀ ਭੋਜਨ ਕਰਵੇ ਸੋ ਉਹ ਪ੍ਰਸਾਦ ਸਮਝ